ਹੁੰਗੇ ਵੇਰੀ ਰਸਕਲਾਂਗੇ ਹਜ਼ਰਤੂੰ ਤਿਬੈ ਮੀ ਹੁੰਗੇ ਗਾਤਾਂ ਹੱਕ ਅਤਵਿਜਕੰ ਕਸ਼ਵਰੇ ਫਹੇ ਤੇਦੁ ਮਗੁ ਲਿਬ ਗੇਮ ਫਿ ਮੀ ਹੈਕੁ ਤੇਦੁ ਮਗੁ ਲਿਬ ਗੰਨਕੰ ਕਸ਼ਵਰੀ ਐਮੀ ਹਿੱਗੇ ਅਮਿਲਾ ਨਫਸਸ਼ ਅਧਿ ਮਗੁ ਫੁਰਦਿਜ ਮੀ ਹੈਕੁ ਮਗੁ ਫੁਰਦੇ ਕੰ ਕਸ਼ਵਰੀ ਐਮੀ ਹਿੱਗੇ ਅਮਿਲਾ ਨਫ਼ਸੁਗੇ ਮੱਚਸ਼ ਅਧਿ ਤਿਬੈ ਮੀ ਹੁੰਗੇ ਖੰਤਤ್ತੰ ਹਵਾਲ ਕੁਰਬ್ಬಾ ಫಾವಾ ವಕೀಲಕು ಕಂಗಾ ತಿಮಂ ಕಲೇಗೆ ಫಾನು ನುವಮೆ.

ਤਿਬਾਮੀ ਹੁੰਗੇ ਵਿਰ ਰਸਖਲਾਂਗ ਹਜ਼ਰਤੁਮ ਫਾਫੁਸਵੁਨ ਤਿਬਾਮੀ ਹੁੰ ਇਦੇਸ਼ ਅਦਿ ਇਖਲਾਂਗੇ ਤਿਬਾਮੀ ਹੁੰ ਤੌਬਾ ਵਾਸ਼ ਏਰੁਂ ਖੰਡ ਇਲਗਿੰ ਵਾ ਅਜਲੁ ਹਮ ਵਿਜੋ ਮੱਦਾਂ ਦਿੰ ਜਾਂਗਲੁ ਧਿਰ ਉਲੁ ਮਿੱਗਾ ਇਖਲਾਂਗ ਤਿਬਾਮੀ ਹੁੰ ਲਹਟਵਾਨ ਤੇ ਅਦਿ ਅਮਲ ਇਤੁਰੁ ਕੁਰਿ ਖੁੰਬੇ ਮੀਹਕ ਇ ਮੀਹਕੁ ਇਤੁਰੁ ਕੁਰਿ ਅਮਲ ਗਿ ਜਜ਼ਾ ਕਯਾਮ ਦ੍ਵਹੁੰ ਇਖਲਾਂਗ ਦਿਵਾਨ ਤੇ ਤਿਬਾਮੀ ਹੁੰ ਫੁਰਗਸ ਦੇਨਮ ਫਹ ਹਮ ਕਸ਼ਵਰੁਂ ਬੋਡ ਵਿਗਿੰ ਵਾ ਦ੍ਵਹਿਗ ਅਜਾਬਾ ਮਿਦੁ ਤਿਬਾਮੀ ਹੁੰ ਗੇ ਮਚ ਤਿਮੰ ਕਲੇ ਫਾਨ ਬਿਰਫੁਲ ਗਨੇ।

0: ਅੱਜ ਮੈਂ ਹਰਗੜਿੰਗ ਹੈ ਗੜ ਇੱਕ ਮਿੰਟ ਮੈਂ ਦਿਓ ਹੈ ਰਾਜ ਗੜਵਾਲ ਮੈਂ ਗਣਿਤ ਨੇ ਬਾਜਰ ਹਿੰਦ ਨੇ ਮੇਦਿਕ ਪ੍ਰੋਗਰਾਮ ਤੇ ਬੇਫਣ ਮੈਂ ਗਣਿਤ ਨੇ ਆਉਣ ਰਮਿਸ
1: ਦਿੰ ਅਲਗੜ ਨਾਫਿਜ਼ਾ ਮੇਦਿਕ ਪ੍ਰੋਗਰਾਮ ਗਲਗ ਮੈਂ ਵਾਹ ਕਦਕ ਮਿਦਨੀ ਬਦਹਿ ਮਸਤਮੈ ਬਿਨਾ ਕੁਰਮ ਕੁਰਵੇਨੀ ਕੁੰਕ ਮੈਂ ਹੀ ਇਹ ਹਤਿ ਗੇ ਖਬਰ ਗੇ ਕੁਰੇ ਅਲਗਣ ਮੈਂ ਵਾਹ ਕਦਕ ਕਾਲਿੰ ਦੇ ਬੇਫਲੰ ਇਹ ਅਲਗਣ ਮੈਂ ਧੰਨਵਾਲ ਧੰਨਵਾਲ ਮਕੰ ਅਲੁਸਤਾਜ਼ਾ ਹਵਾ ਲਤੀਫ ਦਿੰ ਇਹ ਗੇ ਤਿਰੋ ਅਲਗਣ ਮੈਂ ਗੁਲਵੀ ਇਹ ਹੁੰ ਤੇਰੇ ਕਾ ਵਾਹ ਕਦਕ ਕਾਲਿ ਇਤਰ ਬੈਵਰੀ ਨਾ ਵਾਹ ਕਦਕ ਕਾਲਿ ਵੇ ਅਲਗਣ ਮੈਂ ਮਿਗੜੀ ਗੇ ਤੇਰੇ ਗ ਮਸੇਕੇ ਕੋਲ ਮੁੰਦਾਣ ਤੇ ਬੇਫਲੰ ਗੁਲਵਾਣੀ ਤਿਨੇ ਤਿਨੇ ਹਤਰ ਸੁਮਿੰਗ ਹੈ ਸੁਮਿੰਗ ਹੈ ਮੀ ਨੰਬਰ ਦਿੰ ਇਹ ਗੇ ਤਿਰੋ ਪੀਐਸਐਮ ਮੇ ਆਮੇ ਦਿਰ ਕੋਵਸ ਤੇ ਬੇਫਲੰ ਨਮੇ ਮੌਲੂ ਕਾ ਖਿਆਲ ਵਸ ਫਾਲ ਕੁਰਵੇਨ ਨਾ ਨੋਟਿਸ ਕੁਰਵੇਨ ਦਿੰ ਉਤੀ ਲਵਾ ਰਿਕੁਐਸਟ ਕੁਰਵੰ ਹੈ ਗੜੀ ਫੰਸਾ ਹਾ ਹਮੇ ਇਹ ਫੁਰਸਤ ਉਤੀ ਮੀ ਹਰ ਗੜਿੰ ਹੈ ਗੜੀ 21 ਮਿੰਟ 40 ਫਸੀ ਕੁੰਦ ਹੈ ਗੈਫ
2: ਆਈਕਿਆ ਪ੍ਰੈਜ਼ੈਂਟਸ
3: ਬਾਜਰ ਹਨੇ
4: ದೇಹಸ್ ತಿಂವಣಾಹರು ಎಂಎ ಡಾಕ್ಟರಕ ಆಪ್ಟೋಮೆಟ್ರಿಸ್ಟಕ ಹೀವಾಗಿ ಕಮಾಯಕು ಮಸಕ್ಕತುಗ ಹರಕ್ಯಾತೆರಿವಾಣೆ ಕೂಡ ಟೀಮಕಾಯಕು ಪೆಶಿಮಿ ದತುರಕಿ ರಾಜ್ಯಗ ಲೊಲುಗೆ ಫರ್ವಾ ಫೋರುಕೊದ್ದಿನ್ಮುಗೆ ದಾಯಿರಾಯ ಇಂಗಿಲಾಬಿ ಬದಲ್ತಕಿ ಗೆನುವಿ ದತುರೆ ಲೊಲುಗೆ ಫರ್ವಾ ದಿನ್ಮುಗೆ ದಾಯಿರಾಯ ಮಿ ಗೌಮುಗೆ ಎಂಎ ಗಿನ ಕಸ್ಟಮರುಂ ಇಖ್ತಿಯಾರ್ ಕುರ ಎಂಎ ಮಕ್ಬೂಲ್ ನಮಕ ಆಯ್ಕೆಯ ಮಿಹಾರು ಮಿವನಿ ವೆಫ

0: ਫਾਨੀ ਇਕਲਾਂਗ ਹਜ਼ਰਤ ਬੈਮੀ ਹਿੰਗ ਗਾਤ ਫੁਨਵੇ ਬੀਰੂ ਰਕਮ ਖਬਰ ਦਿਵਾ
1: ਅਜੀ ਉਫਾ ਵਿਰਕਮ ਖਬਰ ਦਿਵਾ ਰਸੂਲ ਕੀ ਮੇ ਵਅਨ

0: පාෆෙ කුර්විදා කොෆ් දෙන් එකමකී එයි ඒග සෝබුන් එහෙන් ඉන්සානක ගෙල්ලමෙන් එක්කමක්කම බණී විය ඒන වංහනා කොෆ බේවුම් වර රක්කා තිරකමෙන් අල්ලාහ් සුබ්හානහු වතාලා අෆූ කරවණ හේ විජ්ජ එකම ඒන එවහකනක මිහුම් ගාතු එස් දෙක්කි තිමන්න මියන එවෙනකම කුරීමෙන් එහෙන් විජ්ජ ඒන එක එෆාෆ නුෆුස්සුන් ගායන එක ඒන ඉතුර ෆාෆ වෙරිවි ගේත එකම ප්‍රොමෝට් කුරිද තෝ එහෙන් විය ඒන ඉස්තිහාර කරන ඒන ප්‍රොෆාෆ
1: ade mi fada matir nasib imha muslimun na min bar kurfu amen ge dua ki ade imha muslimun dunia akhirat ke banjer kan hode ma kurwa masik ke kamiapun ade surge ke matir ni ame tawasul mataka kurom gen da masik ke ma allah kamiap ba barakal mu itu akur program dan de buti sheh wara pura syukran ade mi ade ke program ka we salgo me mi balan istighfar kurum ge wah kanang kan fa bab ke hadis ka mi foto ke ashar se ke haddi hatron hadis ade mi ade ke program ka ਸ਼ਾਲਾ ਦੀ ਹਦੀਸ ਸੋਸ਼ਲ ਵਾਦੇ ਵੀ ਅਲ ਉਸਤਾਦ ਅਬਦੁਰ ਰਹਿਮਾਨ ਹੁਸੈਨ ਸ਼ਰਹ ਬਲਵਾਦੇ ਵੀ ਅਸ਼ਹ ਅਹਿਮਦ ਫਾਹਮੀ ਦੀ ਸੋਲਿੰਗ ਬਗੀਚਾ ਮਿਸਲਸਤਾਗਾ ਪ੍ਰੋਗਰਾਮ ਕੇ ਕਿਰਾਤ ਕਰ ਵੀ ਆਨੀ ਕਸ ਬਦਲ ਕੋ ਮੈਂ ਉਮੀਦ ਕਰਮ ਮਿਆ ਸਭ ਸੋਲਿੰਗ ਬਗੀਚਾ ਮਿਸਲਸਤਾਗ ਮੈਂ ਕੇ ਪ੍ਰੋਗਰਾਮ ਨੀ ਮਾਲਾ ਫਕਿਓਲਾਣ ਇਹ ਪ੍ਰੋਗਰਾਮ ਉਫਦਾ ਮਿਹਸ਼ਲੀ ਅਲਗੁਨ ਰੁਕਿਆ ਮੁਸਤਮ ਮੇ ਹਾਲੋ ਬਤੇ ਅਖੁਨ ਅਖਤੁਨ ਮੈਂ ਅੱਲੋਗ ਇਮੇ ਰਹਿਮ ਮੇ ਬਰ ਕਰਮ ਦੁਆ ਕਰਮ ਵਕਿਓਲਾ ਅਸਲਾਮ ਅਲੈਕੁਮ